0: ਹਾਏ ਅੱਲਾ ਕਰੇ ਸੇਠ ਜੀ ਮਨ ਆਪਣੇ ਘਬਰਾਵੇ ਹੈ। ਅਬ ਤੋ ਭਈਆ ਚੁਪਕੇ ਹੋ ਜਾਓ ਹੱਥ ਜੋੜ ਸਮਝਾਵੇ ਹੈ।
1: ਆਪਣਾ ਮੁਰਦਾ ਉਠਾ ਕੇ ਭਈਆ ਆਪਣੇ ਘਰ ਕੋ ਲੈ ਜਾਓ।
2: ਆਪਣਾ ਮੁਰਦਾ ਉਠਾ ਕੇ ਭਈਆ